ਹਾਂ ਜੀ ਬਿਲਕੁਲ ਮੇਰੇ ਵੱਲੋਂ ਵੈਲਕਮ ਬੈਕ ਨਾਥ ਸ਼ਰੀਫ ਜੀ ਕੁੰਦਾ ਦਾ ਤੁਸੀਂ ਉਹਰੇ ਦਾ ਉਮੀਦ ਹੈ ਜਿੱਦਾਂ ਬਈ ਤੁਸੀਂ ਖੁਸ਼ ਹੋਈਗੇ ਨਾ ਬਿਲਕੁਲ ਤੁਸੀਂ ਉਹ ਪ੍ਰੋਗਰਾਮ ਕੀ ਰੁਦਰੂਏ ਦੀ ਕਾਲ ਜ਼ਰੀਏ ਸਰ ਉਹਦੇ ਮੈਸੇਜ ਦੇ ਸਰ ਮੁਸਤਰ ਬਕਬਲ ਨਾਥ ਸ਼ਰੀਫ ਜੀ ਕੁੰਦਾ ਆ ਤੁਸੀਂ ਮੁਸਤਰ ਸ਼ਰੀਕ ਹੋਏ ਯਾ ਦਿਨ ਇਲਾਵਾ ਤੁਸੀਂ ਸਰ ਅਸ ਯੂ ਖੂਜ ਗੁੰਦੇ ਮੈਸੇਜ ਵੀ ਖੂਜ ਗੁੰਦੇ ਪੈਗਾਮ ਵੀ ਖੁੱਲ ਮੀਨੇ ਵਾਲਾ ਤਵੇਰ ਕਵਲ ਗੁੜੇ ਬਿਲਕੁਲ ਤੁਸੀਂ ਰੁਤਲਲ ਸ਼ੇ ਚੂੰਕਿ ਦਾਗਾ ਰੇਜ਼ ਜੀ ਕੁਮੀ ਦੀ ਦਾ ਆਗਾ ਰੇਜ਼ ਦੀ ਔਰ ਚੇ ਡੇਰੇ ਬਰਕਤੀ ਰੇਜ਼ ਦੀ ਪੁਦਗ ਰੇਜ਼ ਬੰਦੇ ਔਰ ਹਰ ਇਨਸਾਨ ਦਾ ਕੋਸ਼ਿਸ਼ ਹੋਈ ਚ ਜ਼ਖਪਲ ਅਮਾਲ ਚ ਕੁੰਦੀ ਆਗਾ ਸੇ ਅਮਾਲ ਵਕੋ ਚੇ ਅਗੇ ਕੇ ਮੁਤਜ਼ਿਯਤ ਸਵਾਬ ਚ ਕੁੰਦਾ ਆਗਾ ਮਿਲਾਉ ਸ਼ੀ ਔਰ ਸਪੈਸ਼ਲੀ ਦਾ ਆਗਾ ਸਲੂਰ ਮਿਆਸ਼ਤ ਚ ਕੁਮੀ ਵੀ ਪੁਦਗ ਮਿਆਸ਼ਤ ਕੇ ਔਰ ਦੇ ਆਗਾ ਬਰਕਤੀ ਮਿਆਸ਼ਤ ਦੀ ਪੋ ਦੇ ਕੇ ਮੁਹਰਮ ਉਲ ਹਰਾਮ ਚੁਕਮ ਦਾ ਆਗਾ ਹਮ ਇਵਾ ਬਰਕਤੀ ਮਿਆਸ਼ਤੋ ਪੋ ਦਗ ਮਿਆਸ਼ਤੋ ਕੇ ਔਰ ਡੇਰ ਵਾਕਿਆ ਚੁਕਮ ਦੀ ਆਗਾ ਰੋਗਲੀ ਵੀ ਨੋ ਅਗੇ ਵਾਕਿਆ ਤੋ ਅਗੇ ਵਾਕਿਆ ਤੋ ਅਵਲੀ ਸਰਾ ਦੀ ਮੁਸਤੁਮਰਾ ਵਰਿਦਨ ਕੇ ਦੀ ਸੁਮਰਾ ਮਿਨਵਾਲ ਦੀ ਨੋ ਅਵੂ ਤਹਮ ਦੇ ਦੇ ਅਵਲੀ ਸਰਾ ਦਾ ਇਲਮ ਵੀ ਔਰ ਨੋ ਅਗਾ ਇਲਮ ਚੁਕਮ ਦਾ ਆਗਾ ਦੀ ਮੁਸ਼ਕਲ ਦਵੀ ਨਸਲ ਤੋ ਚੁਕਮ ਦਾ ਆਗਾ ਮੁੰਤਕਿਲ ਕੀ ਜੀ ਔਰ ਬਿਲਕੁਲ ਅਗੇ ਅਵਲੀ ਸਰਾ ਚੁਕਮ ਨਾਥ ਸ਼ਰੀਫੀ ਯਾ ਨਜ਼ਮ ਨਵੀ ਨੋ ਆਗਾ ਹਮ ਪੇਸ਼ ਕੀਜੀਏ ਬਿਲਕੁਲ ਮੁਖਤਲਿਫ ਚੈਨਲ ਹੋਣਾ ਔਰ ਰੇਡੀਓ ਮੈਂ 88.4 ਕਰਕ ਹਮ ਪਲੋਮੀਨਾ ਵਾਲੋ ਦੇ ਪਰਾ ਸਪੈਸ਼ਲ ਟ੍ਰਾਂਸਮਿਸ਼ਨ ਚੁਕਮ ਦੀ ਦਾ ਯਾ ਦੇਹਾਨੀ ਵਿਰ ਕਈ ਔਰ ਚੇ ਪਦਗ ਰੇਜ਼ੋ ਪਦਗ ਵਾਹ ਕੇ ਚੁਕਮ ਦਾ ਨੋ ਦਾਈ ਵਾ ਬਰਕਤੀ ਔਰ ਮਿਆਸ਼ ਤੋ ਉਹ ਦਗ ਮਿਆਸ਼ ਤੇ ਕਿ ਮੁਝ ਆਗਾ ਅਮਾਲ ਚੁਕਮ ਦੀ ਆਗਾ ਸੇ ਅਮਾਲ ਵਕੂ ਔਰ ਚੇ ਅਗੀ ਮੁਸ਼ਤਾ ਸਵਾਬ ਚੁਕਮ ਦਾ ਡੇਰ ਜ਼ਿਯੋਤ ਮਿਲਾਵਸ਼ੀ او چکولا پدغه میاشت کې پدغه زه ارزو کې یو انسان چې کوم د هغه دا کوشش کوي چې ز خپل عمل به تر کوم او نو ز خپل عمل چې کوم دی داسې او پول یار مند چې کوم د هغه روان شو چې اغل یار چې کوم د اغل یار د کامیابی یار وي او بالکل او غوړو کې انسان کوشش کوي چې زیات نه زیات داسې عمل وکړي چې هغه عملو دیو جنا او اغه نیک عمل وی چې اغه تا اغه سکون چې کوم اغه ملوی چې اغه کمیابی چې کوم دا اغه ملوی